0: ਆਪਣੀ ਗੱਲ ਕਹਿ ਲਈ ਆ ਔਰ ਉਸ ਗੱਲ ਦੇ ਵਿੱਚੋਂ ਬਘੇਲ ਸਾਹਿਬ ਨੇ ਸਾਰਿਆਂ ਦੀ ਗੱਲ ਸੁਣ ਲਈ ਆ। ਦੇਖੋ ਹਮੇਸ਼ਾ ਮੈਂ ਵੀ ਇੱਕ ਸਟੇਟ ਦੇ ਵਿੱਚ ਸੈਕਟਰੀ ਹੈਗਾ, ਸਾਨੂੰ ਸਾਰੇ ਹੀ ਕਹਿੰਦੇ ਆ ਪਰ ਅਸੀਂ ਅਪਰੋਪਰੀਏਟ ਲੈਵਲ 'ਤੇ ਜਾ ਕੇ ਉਹ ਕਨਵੇ ਕਰਦੇ ਹਾਂ ਕਿ ਆਹ ਪ੍ਰੋਬਲਮਸ ਹੈਗੀ ਆ, ਇਹਦਾ ਸਲਿਊਸ਼ਨ ਜਿਹੜਾ ਆ ਇੱਦਾਂ ਦਾ ਸਲਿਊਸ਼ਨ ਹੈਗਾ, ਔਰ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਨਵੇ ਕਰਨਗੇ।
1: ਹਾਈ ਕਮਾਂਡ ਕਾ ਫੈਸਲਾ ਹੈ, ਉਸ ਪੇ ਕਿਸੀ ਕਾ ਇਤਰਾਜ ਨਹੀਂ ਹੈ, ਸਭ ਹਾਈ ਕਮਾਂਡ ਕੇ ਸਾਥ ਹੈ। ਕੁਛ ਬਾਤੇਂ ਹੈ ਜਿਸਕੋ ਹਮਾਰੇ ਸਾਥੀਓਂ ਨੇ ਰਖਾ ਔਰ ਮੈਨੇ ਸਭੀ ਸਾਥੀਓਂ ਸੇ ਵਿਸ਼ਵਾਸ ਦਿਲਾਇਆ ਕਿ ਜਨਰਲ ਸੈਕਟਰੀ ਇੰਚਾਰਜ ਹੋਣੇ ਕੇ ਨਾਤੇ ਮੈਂ ਸਭੀ ਕੇ ਹਿੱਤੋਂ ਕਾ ਧਿਆਨ ਰੱਖੂੰਗਾ। ਕੋਈ ਵਿਅਕਤੀ ਇਹ ਨਾ ਸੋਚੇ ਉਨਕੇ ਉਪਰ ਕਿਸੀ ਬੜੇ ਨੇਤਾ ਕੋ ਔਰ ਦਸਤ ਨਹੀਂ ਹੈ, ਲੇਕਿਨ ਯਦਿ ਉਹ ਜਿਤਨੇ ਕੇ ਲਾਇਕ ਹੈ ਨਿਸ਼ਚਿਤ ਰੂਪ ਸੇ ਟਿਕਟ ਮਿਲੇਗੀ, ਯੇ ਮੈਨੇ ਵਿਸ਼ਵਾਸ ਦਿਲਾਇਆ। ਦੂਸਰੀ ਮਹੱਤਵਪੂਰਨ ਬਾਤ ਇਹ ਹੈ, ਕੁਛ ਬਾਤ ਸਾਥੀ ਨੇ ਕਰ ਲਈ ਹੈ, ਉਸਕੋ ਮੈਂ ਹਾਈ ਕਮਾਂਡ ਤੱਕ ਪਹੁੰਚਾ ਦੂੰਗਾ।
2: ਵੋ ਅਗਰ ਆਪਕੋ ਹੀ ਬਤਾ ਦੀਏ ਫਿਰ ਮੀਟਿੰਗ ਮੈਂ ਕਿਆ ਬੋਲੇਂਗੇ, ਕੋਈ ਸ਼ਰਤ ਨਹੀਂ ਹੈ। ਨਹੀਂ ਬੜੇ ਰਾਜਾ ਬੜਿੰਗ ਪ੍ਰੈਜੀਡੈਂਟ ਹੈ, ਉਸਕੋ ਆਪ ਹੀ ਆ ਜਾਣਾ ਚਾਹੀਏ ਥਾ, ਮੇਰੀ ਕੋਈ ਨਾਰਾਜ਼ਗੀ ਨਹੀਂ ਹੈ, ਮੈਂ ਉਸਕੇ ਸਾਥ ਹੀ ਰਹਾ ਹੂੰ, ਤੋ ਉਸਕੋ ਦੇਖਣਾ ਚਾਹੀਏ ਕਿ ਕਿਸਕੀ ਨਾਰਾਜ਼ਗੀ।
3: ਨਹੀਂ ਕੌਣ ਹੈ ਕੰਪਰੋਮਾਈਜ਼ ਲੀਡਰ, ਉਹਨਾਂ ਨੇ ਨਾਮ ਲਿਆ?
4: ਨਾਮ ਤਾਂ ਨਹੀਂ।
3: ਅਗਰ ਨਾਮ ਨਹੀਂ ਲਿਆ ਤਾਂ ਫਿਰ ਤੁਸੀਂ ਇਹ ਕਿਉਂ ਕਹਿ ਰਹੇ ਹੋ ਕਿ ਕੰਪਰੋਮਾਈਜ਼ ਲੀਡਰ, ਤੁਸੀਂ ਮੇਰੇ ਵੱਲ ਕਿਉਂ ਇਸ਼ਾਰਾ ਕਰ ਰਹੇ
4: ਹੋ?
3: ਦੂਜੀ ਸੁਖਜਿੰਦਰ ਸਿੰਘ ਰੰਧਾਵਾ ਬਿਲਕੁਲ ਠੀਕ ਕਹਿ ਰਹੇ ਨੇ, ਕਿਉਂਕਿ ਮੈਂ ਤਾਂ ਸੁਖਜਿੰਦਰ ਸਿੰਘ ਰੰਧਾਵਾ ਨਾਲ ਅਤੇ ਜਾਂ ਉਹ ਮੇਰੇ ਨਾਲ ਸਾਢੇ 4 ਸਾਲ ਪੌਣੇ 5 ਸਾਲ ਇਕੱਠੇ ਰਹੇ, ਔਰ ਜੇ ਕੋਈ ਸਾਡੇ 'ਚੋਂ ਕੰਪਰੋਮਾਈਜ਼ ਹੁੰਦਾ ਤਾਂ ਅਸੀਂ ਇੰਨਾ ਚਿਰ ਇਕੱਠੇ ਨਹੀਂ ਰਹਿ ਸਕਦੇ ਸੀ ਜੋ ਉਹਨਾਂ ਨੇ ਬਿਆਨ ਦਿੱਤੇ। ਪਰ ਉਹਨਾਂ ਦੀ ਗੱਲ ਬਿਲਕੁਲ ਠੀਕ ਹੈ ਕਿ ਕੋਈ ਵੀ ਸਲੀਪਰ ਸੈੱਲ ਪਾਰਟੀ ਦੇ ਵਿੱਚ ਕੰਪਰੋਮਾਈਜ਼ ਲੀਡਰ ਨਹੀਂ ਹੋਣਾ ਚਾਹੀਦਾ।
5: The Twisha death investigation has taken a significant turn. A major breakthrough has emerged in Twisha death case, with AIIMS submitting its final 11-page forensic report to CBI. The report is set to strengthen a crucial piece of evidence in the investigation, a gym belt allegedly linked to Twisha's death. Forensic experts have found that the injury pattern on Twisha's neck matches the belt recovered during the investigation. The report also states that skin tissue matching Twisha was detected on the belt, further reinforcing the evidentiary value. While the findings establish a possible link, the AIIMS report does not rule out any foul play at this moment. The exact cause and the circumstance of Twisha's death remain under investigation. The DMK has rejected BCK's push for a joint front with TVK against the BJP. The party has made it clear that there is no proposal to join hands with Vijay's TVK at the national level. DMK said BCK should direct the alliance proposal to Vijay, who has been calling DMK his main political rival. The party also continued its attack on Congress, alleging it was betrayed over political interests. DMK said that the Congress failed to act as a true India bloc partner, further highlighting growing differences within opposition. VCK chief has been battling and talking about the fact that perhaps DMK and TVK alliance on the national front is good for the state of Tamil Nadu.
6: Our leaders, look, this problem is between DMK and Congress. Actually, Congress backstabbed DMK just after the defeat. Just for a couple of ministership in the state politics, in the state government, they failed to view it as a national, what to say, point of view, national politics, as India bloc, because they'll be losing. If DMK is coming out of India bloc, that will cost him 22 MPs out of this. So VCK is trying to patch it up, but our leaders, I don't think they will go along with the VCK's proposal.
7: Right, he's that may be his view. But where he should say, he is with the TVK in the alliance now. He is a man, is a minister. He should talk to Vijay, not to us, or just express the public. He should talk to Vijay. Why should he talk to us? Vijay says that we are his main enemies. When Vijay's stand is that, how can we both be in it?